ਇਲਾਵੇਕੀ ਇਤਿਹਾਸ ਪਾਵੇ ਸਨਾਹਰ ਕਿਨ ਰੈਕੋਰਡ ਤਕੇ ਹਿਦਿਲਾਵੇ ਬਿਸਮੇ ਕੋਕ ਸਟੂਡੀਓ ਗ ਹੁਸ਼ਾਲਾ ਦਿਨ ਪਸੂਰੀ ਲਵਵੇ ਕਿੰਦੇ ਪਾਕਿਸਤਾਨ ਗੇ ਮਿਊਜ਼ਿਕ ਇੰਡਸਟਰੀ ਗੇ ਤੁਰੁੰ ਮੁਲੀ ਦੁਨੀਏ ਵਿਸ ਹੈਰਾਂ ਕੋਲੇ ਲਵੇ ਕੰ ਮੀ ਲਵੇਕੀ ਇਤਿਹਾਸ ਪਾਵੇ ਸਨਾਹਰ ਸਪੋਟੀਫਾਈ ਵਾਇਰਲ 50 ਗਲੋਬਲ ਚਾਰਟ ਗ ਹਿਮੇਨੁਨ ਫੁਰਤਮ ਪਾਕਿਸਤਾਨ ਲਵ ਦੇਹਾਸ ਫੰਸਵੀ ਸਨਾਹਰ ਗੇ ਜਨਵਰੀ ਕੇ ਨਿਯਲੰ ਯੂਟਿਊਬ ਗ ਇਹ ਬਿਲੀਅਨ ਅਵਰ ਕਿਨ ਵਿਊਜ਼ ਮੀ ਲਵੇ ਲਿਪੀ ਫਵੇ।

0: ਕਰਮੀ ਹਰਾ ਅਗੜੇ ਫਾਂਸਾਸ ਹਾਥਰ ਮਿਟ ਫਾਂਸਾਸ ਹਾਥਰ ਸਿਕੁੰਤ ਮੇਨੂ ਦੇ ਕੇ ਮੇਘਰਸ ਦੇ ਵਿਹੇ ਫਿਮ ਮੇਗੜੇ ਗਲ ਮੈਂ ਕੁਰੀ ਮੇਗੇ ਦਾ ਰਾਜ ਹਿੰਦ ਨਾਮੀ ਸ਼ੋਗਾ ਅਣੇ ਕਾਸਰ ਕੋ ਮੇਗੇ ਹੁੰਦੇ ਰਿਹਾ ਕਾਮੇ ਵਾਹਕ ਦਾ ਕਾਲ ਨ ਗੁਲਾ ਲਿਫ ਮੇ ਵਨੀ ਦੋ ਸੋ ਮਾ ਦੋ ਸੋ ਮਾ
1: ਰੱਬਾ
0: ਕੀ ਨੇ ਹਾਲ
1: ਹਾਲ ਰਹੋ
0: ਚਲਾ ਹਮਲਾ ਬਰਾਬਰ ਹਮ ਕੋ ਹਮੇ ਕਿਤੀ ਹੋਣੇ ਨੇ ਕੀ ਕੇ ਮੇ ਹੋਣੇ ਨੇ
1: ਹਮਲਾ ਸੰਤਾ ਕੋ ਤੇ ਹੋਣੇ
0: ਨੇ ਉਫੀ ਹੋ ਗਏ ਨੋ ਮੀਂਦੀ ਦੋ ਸੋ ਮਾ ਵਾਹਕ ਦਾ ਕਰਮੀ
1: ਆ ਦਾ ਹਬਰੇ ਨੇ
0: ਇਹ ਦਿਨ ਕੁੜੇ ਛੁੱਟੀ ਹੈ ਕਫਾ ਹੋਇਆ ਹੀ ਮੈਂ ਕਹਿੰਦੇ ਨਾ ਤੂੰ ਸੋਮਾ ਕੀ ਕੋਲਣੀ
1: ਸੋਮਾ ਰੋਸ਼ੀ
0: ਰੋਸ਼ੀ ਫੀ ਨਹੀਂ ਹਾਂ
1: ਤੂੰ ਤੂੰ ਹੰਦੋ ਨੇ ਇਰੋ ਰਾ ਸਨਾ ਰੋਸ਼ੀ ਫੀ ਹੰਦੋ
0: ਆ ਆ ਮੋਗ ਤੇ ਕਿ ਨਾ ਗੇ ਗੇ ਗ ਦਿੰਗੇ ਕੰ ਬਾਈ ਗੇ ਗੇ ਕਰੋ ਜੀ ਫੀ ਵਿਸ ਦੇ
1: ਮੈਂ ਤਾਂ ਨੋ ਫੀ ਆ ਨਾ ਕਿ ਨਾ ਗੇ ਗੇ
0: ਕੁੰਗੇ ਮੀ ਤੂੰ ਮੀ ਆਰਾਮ ਆਰਾਮ ਕੋਲਾ ਦੋਸ
1: ਆਰਾਮ ਕੋਲਾ ਦੋਸ
0: ਇਹ ਹਮ ਦੇ ਗੇ ਗੇ ਤਿਬੇ ਦੋ ਮੋਲ ਕੋਨ ਸਾ ਦੈਂ ਬੋਲੁਂ ਤਾ ਮੀ ਗੇ ਮੀ ਹਿੱਗ ਆ
1: ਆਰਾਮ ਨੂ ਨਾ ਮੀ ਆਰਾਮ ਵੱਚੀ ਛੇਵ ਮਨ ਮੀ ਗੇ ਆਰਾਮ ਕੋਰੇ ਦਾਨੇ ਕੋਰੋਣੇ
0: ਕੋਂ ਹਾਲ ਰੋਟੇ ਮੀ ਹਰ ਤਫਾਤ ਰੋਸ਼ੀ ਰੋਸ਼ੀ ਹੁਰੇ ਦੋ ਮੀ ਗੇ ਗੇ ਗਾ ਹੁਣੇ ਰੋਸ਼ੀ ਹੁਣੇ ਰੋਸ਼ੀ ਤੋ ਤੂੰ ਇਹ ਰੋਸ਼ੀ ਤੋ ਬੋ ਰੋਸ਼ੀ ਤੋ ਆਟਾ ਰੋਸ਼ੀ ਤੋ ਮੀ ਹੱਥਾ ਸਿਹਾ ਰੋਸ਼ੀ
1: ਮੌਸਮ
0: ਅਣੀ ಗರಿ ಹಾಕುರ ಜಾಗ ಹುಣಿ ರೋಶಿ ನೋಡಿ ತಂಗೊಳೆ ಬೊಡಿ ತಿಕ್ಕ ಬೋ ಕಾಫಿ ಎಲ್ಲ ರೋಶಿ ಕಾಣಿದ ಇದು ಸುಮಾಮ ಕೊಂಗುಳೆ ಕಂಕಂದೋ
1: ಹಾದಿ
0: ಥ್ಯಾಂಕ್ ಯು ಅರಬಡ ಹಿಂಗೆ ಎಲ್ಲ ವಚ್ಚ ಹಾಲು ದೇ
1: ಓಕೆ.

0: Det är FM. Nu är det här 1 MHz.
1: ਮੇਰੇ ਅਗੇ ਸ਼ਾਵੀਨੀ ਸ਼ੋਅ ਵਿੱਚ ਨੋਗੜ ਤੇਰੀ ਸਿੰਘ ਮਹਾਮੈ ਕੁਰੀ ਅਗੰਦਰ ਸ਼ੋਅ ਕਬੈ ਵਿਰਵਾਂ ਬੇਨ ਵਾ ਫਰਾਤ ਕਾ ਫੁਰਸਤ ਤੇ ਬੇ ਨੋਗੇ ਨੋਏ ਜਹਾਨ ਦੇ ਨੋਗੜ ਤੇਰੀ ਸਿੰਘ ਮਹਾਮੈ ਸ਼ੋਅ ਕੁਰੀ ਦਾਣੇ ਮਨ ਨੋਟ ਕੋਲਾ ਬੈ ਵਰੀ ਤੇ ਗੁਰ ਤੁੰ ਹੈ ਬੈ ਵਰੀ ਨਾ ਗੋਲਾ ਲਮੁੰਦਰ ਦਿਵੇ ਹੀ ਬਹਾ ਗੋਲੂ ਹੋਰ ਮਾਸੇ ਕੇ ਤਾ ਹਵਾ ਕੋ ਰਹੇ ਉਮੀਦਣੀ ਇਹ ਮੰਮੀ ਮਾਸੇ ਕੇ ਤਾ ਫੁਰ ਹਮ ਕੋਲਾ ਮਾਸੇ ਕੇ ਕਾਮਯਾਬ ਕੋਫੀ ਕਮਵਾਣ ਮਲਾਵੇਂ ਅਡੋ ਹਾਲ ਮਗੇ ਫੁਰਸਤ ਮ ਕੁੰਮੇ ਇਹੂ ਤੇਰੀ ਕਵਸ ਲਿਬਗੇ ਨਾ ਰੀਤ ਲਵਤੇ ਕੇ ਸਿਵਾ ਦੇਮੋ ਮੇਰੇ ਕੇ ਸ਼ੋਅ ਇਸ ਕੁਰੀ ਅਮੀ ਗੇਂਦਨੀ ਸ਼ੋਅ ਗਾ ਬੈ ਵਰੀ ਵੇਲਾ ਲਵੇਂ ਅਡੋ ਹਾਲਾ ए फुर्सत उन्ना अदे इतर हम हना को दे शोग नोट को बैवरी तेरे मे गुर तू है बैवरी ना मसेके हवा को हमे कंदे मसेक तेणु दे मी हवा को मसेकुगे इतुरा इला लवे जहा दिन मसे बोंग है मे शो शोगे तेरे हम नोट को शह मे नीग कुरी दाम वेर वर फसे हवाण मी को मसेके कुरी गुस कुरी दा हेमी मिंग अवाणिक समरी लवे अड़ो हाला फ बदल कोलाना